0: 11 ਤਰੀਕ ਹੋ ਗਈ ਜੀ ਭਾਈ ਅੱਜ ਹੈ ਮੰਗਲਵਾਰ ਤੇ ਤਰੀਕ ਹੋ ਗਈ 11 ਅਗਸਤ 2026 ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਮੈਂ ਅਮਰੀਕ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ ਡੇਢ ਘੰਟੇ ਦਾ ਸਫ਼ਰ ਹੋਣਾ ਜੀ ਦੋਸਤੋ ਸੋ ਐਨ ਜੈੱਡ ਇੰਡੀਅਨ ਫਲੇਮ ਜੋ ਕਿ ਹਨ 166 ਗ੍ਰੇਟ ਸਾਊਥ ਰੋਡ ਮੈਨੂ ਰੇਵਾ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਤੁਹਾਡੀ ਸੇਵਾ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਜੀ ਸੋ 166 ਗ੍ਰੇਟ ਸਾਊਥ ਰੋਡ ਮੈਨੂ ਰੇਵਾ ਜਾ ਸਕਦੇ ਹੋ ਜਿੱਥੇ ਕਿ ਇਸ ਹੀ ਮਹੀਨੇ 28 ਤਰੀਕ ਨੂੰ ਜਾਣੀ ਕਿ ਰੱਖੜੀ ਦਾ ਤਿਉਹਾਰ ਆ ਜਿਹੜਾ ਕਿ ਬੜਾ ਪਵਿੱਤਰ ਤਿਉਹਾਰ ਆ ਇਹਦੇ ਵਿੱਚ ਮਨ ਚਾਹੀ ਤੁਸੀਂ ਮਿਠਿਆਈ ਆਪਣੇ ਵੀਰਾਂ ਭੈਣਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਫਿਰ ਉੱਥੇ ਜਿਹੜੀਆਂ ਮਿਠਾਈਆਂ ਨੇ ਉਸਦਾ ਔਡਰ ਤੁਸੀਂ ਪਹਿਲਾਂ 20 ਦੇ ਸਕਦੇ ਹੋ ਤਾਂ ਫਿਰ ਕਿਹੜੀ ਮਨਪਸੰਦ ਤੁਹਾਡੀ ਮਿਠਿਆਈ ਹੈ ਅਤੇ ਉਸ ਲਈ ਵੀ ਤੁਸੀਂ ਆਪਣੇ ਔਡਰ ਜਿਹੜੀ ਨੇ ਉਹ ਪਲੇਸ ਕਰ ਸਕਦੇ ਹੋ 266-9927 ਉਹਨਾਂ ਦਾ ਫੋਨ ਨੰਬਰ ਹੈ ਅਤੇ ਤੁਸੀਂ ਉੱਥੇ ਜਾ ਸਕਦੇ ਹੋ ਅਤੇ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ ਅਤੇ ਮੈਂ ਅਮਰੀਕ ਸਿੰਘ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਹਾਜ਼ਰ ਹਾਂ ਡੇਢ ਘੰਟੇ ਦਾ ਸਫ਼ਰ ਰਹਿਣਾ ਆ ਇਹਦੇ ਵਿੱਚ ਮਿੱਠੇ ਪਿਆਰੇ ਗੀਤ ਤੁਹਾਡੇ ਸੁਣਾਵਾਂਗੇ ਜਿਹੜੀਆਂ ਫਰਮਾਇਸ਼ਾਂ ਰਹਿ ਗਈਆਂ ਨੇ ਅਤੇ ਨਾਲ ਕੁਝ ਜਿਹੜੀਆਂ ਖਬਰਾਂ ਨੇ ਉਹਨਾਂ ਦੀ ਗੱਲਬਾਤ ਆਪਾਂ ਕਰਦੇ ਚੱਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਤੁਹਾਡੇ ਕੋਲ ਜਾਣਕਾਰੀ ਹੈ ਕੋਈ ਜਿਹੜੀ ਪਹੁੰਚਣੀ ਚਾਹੀਦੀ ਹੈ ਕਮਿਊਨਿਟੀ ਤੱਕ ਅਤੇ ਤੁਹਾਡਾ ਵੀ ਸਵਾਗਤ ਹੈ 815-8100 ਸਟੂਡੀਓ ਦਾ ਫੋਨ ਨੰਬਰ ਹੈ ਅਤੇ ਤੁਸੀਂ ਸਾਨੂੰ ਰਾਬਤਾ ਜਿਹੜਾ ਹੈ ਉਹ ਕਰ ਸਕਦੇ ਹੋ ਅਤੇ ਲਓ ਫਿਰ ਗੀਤਾਂ ਦੇ ਨਾਲ ਸਾਂਝ ਪਾਈਏ ਪਿੰਡਾਂ ਦੇ ਪੀ ਆਰ ਹੈ ਨਾ ਇਹ ਜਿਹੜਾ ਹਸਤਿੰਦਰ ਇਹ ਵੀ ਕਲਾਕਾਰ ਹਜੇ ਸਤੰਬਰ ਮਹੀਨੇ ਇਸ ਅਗਲੇ ਮਹੀਨੇ ਨਿਊਜ਼ੀਲੈਂਡ ਆਏਗਾ ਲੇਕਿਨ ਉਸਦਾ ਇੱਕ ਗੀਤ ਹੈ ਪਹਿਲਾਂ ਉਹ ਸੁਣ ਲੈਂਦੇ ਹਾਂ ਫਿਰ ਜਿੱਦਾਂ ਜਿੱਦਾਂ ਵੀ ਤੁਹਾਡਾ ਹੁਕਮ ਹੋਇਆ ਜਿੱਦਾਂ ਜਿੱਦਾਂ ਵੀ ਆਪਾਂ ਅੱਗੇ ਵੱਧਦੇ ਚੱਲਾਂਗੇ ਤਾਂ ਫਿਰ ਤੁਹਾਡੇ ਮਿੱਠੇ ਪਿਆਰੇ ਗੀਤ ਜਿਹੜੇ ਉਹ ਪੇਸ਼ ਕਰਾਂਗੇ ਕੁਝ ਖਬਰਾਂ ਜਿਹੜੀਆਂ ਨੇ ਕੁਝ ਝਾਤ ਪਾਵਾਂਗੇ ਜਦੋਂ ਆਪਾਂ ਫੇਸਬੁੱਕ ਰਾਹੀਂ ਲਾਈਵ ਹੋਵਾਂਗੇ ਅਤੇ ਉਦੋਂ ਵੀ ਜਾਣਕਾਰੀਆਂ ਤੁਹਾਡੀਆਂ ਨਾਲ ਸਾਂਝੀਆਂ ਕਰਦੇ ਚੱਲਾਂਗੇ ਆਹ ਲਓ ਇਹ ਗੀਤ ਸੁਣਦੇ ਹਾਂ ਫਿਰ ਕਰਦੇ ਹਾਂ ਗੱਲ
1: ਹੁਣ ਕੀ ਕਰੀਏ ਦੇਖੋ ਜੀ

0: ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕਦੇ ਆਫਤਾਬ ਵਰਗੀ ਪੰਜਾਬੀ ਨੈਣਾ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ FM ਤੇ ਆਨਲਾਈਨ ਸੁਣਨ ਲਈ www.planetaudio.org.in/nachdapanjab
1: Next up, Amrik presents current events and community news in Punjabi with a backdrop of Bhangra beats. That's all coming up on Nocta Punjab, on air and streaming live from 3:15.
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਡੇਰ ਭਰਾਵਾਂ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਡੀ ਇੰਟਰਵਿਊ ਬਾਈ ਅਮਰੀਕ ਜੀ ਨਾਲ ਹੋਈ ਨੱਚਦਾ ਪੰਜਾਬ ਦੇ ਉੱਤੇ ਬੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪੰਜਾਬੀ ਕਲਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੁਸੀਂ ਜੁੜੇ ਰਹੋ ਨੱਚਦਾ ਪੰਜਾਬ ਦੇ ਨਾਲ ਬਹੁਤ ਸਾਰਾ ਪਿਆਰ ਧੰਨਵਾਦ
3: ਸਤਿ ਸ਼੍ਰੀ ਅਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ

ਬਾਈ ਹੁਣ ਕਹਿੰਦੇ ਯਾਰ ਖਚਕ ਰੱਖੋ ਕੰਮ ਇੱਦਾਂ ਹੀ ਹੈ ਨਾ ਠੀਕ ਹੈ ਮੂਡ ਬਣਿਆ ਤੁਹਾਡਾ ਤੇ ਲਾਓ ਫਿਰ ਇੱਕ ਹੋਰ ਇੱਦਾਂ ਦਾ ਇੱਥੇ ਗੀਤ ਸੁਣ ਲੈਂਦੇ ਹਾਂ ਤੇ ਫਿਰ ਕੋਈ ਨਹੀਂ ਜਿੱਦਾਂ ਜਿੱਦਾਂ ਮਾਈ ਸਮਾਂ ਆਇਆ ਤੁਹਾਡਾ ਇੱਧਰ ਰੱਖੋ ਕਹਿੰਦੇ ਖਚਕ ਕੰਮ ਹੈ ਨਾ ਸੋ ਮੂਡ ਦੇ ਵਿੱਚ ਨੇ ਇੱਥੇ ਪਿਆਰੇ ਆਹ ਲਾਓ ਫਿਰ ਇੱਦਾਂ ਦਾ ਇੱਕ ਹੋਰ ਗੀਤ ਲਾ ਦਿੰਦੇ ਹਾਂ ਕਿਉਂਕਿ ਸਮਾਂ ਹਜੇ ਹੈ ਆਪਣੇ ਕੋਲ ਇੱਕ ਦੋ ਗੀਤ ਆਪਾਂ ਇੱਕ ਹੋਰ ਚਲਾ ਦਿੰਦੇ ਹਾਂ ਸਾਡੇ ਬਹੁਤ ਬਹੁਤ ਸ਼ੁਕਰੀਆ ਆਹ ਲਾਓ ਫਿਰ ਇਸ ਤੋਂ ਬਾਅਦ ਫਿਰ ਕੋਸ਼ਿਸ਼ ਕਰਦੇ ਹਾਂ ਕੋਈ ਛੁੱਟੀਆਂ ਲਵਾਂਗੇ ਤੁਹਾਡੇ ਕੋਲੋਂ ਅੱਜ ਦੇ ਦਿਨ ਦੀਆਂ ਸ਼ੁਕਰੀਆ ਮਿਹਰਬਾਨੀ ਆਹ ਲਾਓ

ਬਿਲਕੁਲ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ, ਸਭ ਦਾ ਤਹਿ ਦਿਲੋਂ ਧੰਨਵਾਦ ਹੈ। ਤੇ ਹੁਣ ਮੈਂ ਕਹਿੰਦਾ ਛੁੱਟੀਆਂ ਦਿਓ ਹੁਣ ਮੈਨੂੰ ਇੱਥੇ ਹੀ, ਤੇ ਅਗਲੇ ਹਫਤੇ ਫਿਰ ਮਿਲਦੇ ਹਾਂ ਇਸੇ ਹੀ ਪ੍ਰੋਗਰਾਮ ਦੇ ਉੱਤੇ, ਨੱਚਦਾ ਪੰਜਾਬ ਪ੍ਰੋਗਰਾਮ ਦੇ ਉੱਤੇ। ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਕੁਝ ਗੀਤ ਨੇ, ਰਿਕਾਰਡਡ ਗੀਤ ਨੇ, ਉਹ ਤੁਹਾਡੀ ਸੇਵਾ 'ਚ ਮੈਂ ਛੱਡ ਕੇ ਜਾ ਰਿਹਾ, ਸੋ ਮਾਫ਼ੀ ਚਾਹੁੰਦਾ ਇਸ ਦੇ ਲਈ। ਅਗਲੇ ਹਫਤੇ ਫਿਰ ਤੁਹਾਡੇ ਫਰਮਾਇਸ਼ਾਂ ਜਿਹੜੀਆਂ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗਾ। ਆਪਣਾ ਖਿਆਲ ਰੱਖਣਾ, ਤੇ ਲਓ ਫਿਰ ਬੱਬੂ ਮਾਨ ਦੇ ਸ਼ੋਅ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਮਿਲੀਏ ਸਾਰੇ। ਮਿਹਰਬਾਨੀ ਹੈ ਜੀ, ਆ ਲਓ ਜੀ।